ਜੀ ਜਨਾਬ ਆਪਦਾ ਪ੍ਰਵੀਨ ਜੀ ਟ੍ਰੈਕ ਤਾਂ ਕੇ ਬਤਰਾਈ ਦਾ ਸੀ ਬ੍ਰੇਕ ਵਠਨਾ ਸੀ ਸੋ ਦਿਸੋਂ ਤਾਂ ਟ੍ਰੈਕ ਤਾਂ ਜਿਲੇ ਪਲੇ ਥੀ ਚੁਕੋ ਬਿਲਕੁਲ ਕਿਉਂ ਥਾ ਹਣੇ ਨੇ ਸੋ ਜਨਾਬ ਗੱਜੀ ਬਦੀ ਦਾ ਵਟੂ ਆਪਦਾ ਪ੍ਰਵੀਨ ਜੀ ਸਦਾ ਕੇ

ਬਾਕੀ ਜਨਾਬ ਗੋਠ ਸਵਾਲੀ ਡੰਗਣ ਕਾ ਵਰੀ ਮੈਸੇਜ ਪਤੋ ਆਇਆ ਅਲੀ ਨਵਾਸ ਵਾਪਾਰੀ ਵਡੀ ਮਿਹਰਬਾਨੀ ਬਾ ਅਲੀ ਨਵਾਸ ਵਾਪਾਰੀ ਸਾਹਿਬ ਤਾਂ ਵਰੀ ਮੈਸੇਜ ਪਤੋ ਆਇਆ ਸਲਾਰ ਅਮਨ ਗੁਲਾਮ ਰਸੂਲ ਡੰਗਣੋ सवाली डंगड़ू मां तव्हांजा ब मैसेज पहुता आहिनि गॾो गॾु वॾी महिरबानी अली नवाज़ वापारी ऐं सलार अमन गुलाम रसूल डंगड़ू मुश्ताक अली लाशारी यादि कयो आहे बाबू लाशारी जामोट फार्म खाता असांखे यादि कयो हलीकार चवंदासीं तव्हांखे

ਤੇ ਜਨਾਬ ਖਾਲਿਦ ਨੋਤਕਾਨੀ ਸਾਹਿਬ ਸਾਂ ਯਾਦ ਕਿਉਂ ਆਏ ਲੋ ਇੰਡੀਅਨ ਖਾਂ ਪੋਏ ਮਾਤਲੀ ਖਾਂ ਵੈਲਕਮ ਮੱਦਾ ਖਾਲਿਦ ਨੋਤਕਾਨੀ ਸਾਹਿਬ ਅਸਾਂ ਜਾ ਤਮਾਮ ਪਿਆਰਾ ਪਿਆਰਾ ਬੁਧੰਦੜ ਆਹਿੰਦ ਵੱਡੀ ਮਿਹਰਬਾਨੀ ਮੇਚੋ ਮਾਣੋ।